ਲੱਗਦਾ ਅਠੱਤਰ ਹਜ਼ਾਰ ਸਤਾਸੀ ਹਜ਼ਾਰ ਜਾਂ ਤੋਂ ਉੱਤੇ ਕਰਵਾਟਰ ਮਹੀਨੇ ਇਸ ਵਿਸ਼ੇ ਕੋ ਖਬਰ ਪਈ ਬਿਕਰੀ ਕਾਰੋਬਾਰ ਕੋ ਕੋਈ ਪਿਸਟੋ ਹੈ ਪ੍ਰਕਾਸ਼ ਸੱਚ ਤੇ ਪੰਜ ਬੈਂਕਾਂ ਕੋ ਨਾ ਪੰਜ ਪ੍ਰਤੀਸ਼ਤ ਦੀ ਬੜੀ ਸੁਸਤ ਕੋ ਖਬਰ ਬਿਕਰੀ ਪਿਸਟੋ ਕੋ ਪ੍ਰਕਾਸ਼ ਸੱਚ